0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Don Valley North Hyundai आपको दे रहा है मौका FIFA World Cup 2026 के टिकट्स जीतने का. कोई भी व्हीकल बाइकर के घर ले जाएं और पाएं डबल एंट्रीज. विंटर टायर्स या एक्सटेंडेड वारंटी लें और हर एक के साथ पाएं एक एक्स्ट्रा एंट्री. आज ड्राइव करें, कल जीते. विजिट donvalleynorthhyundai.com today. A proud member of Vane's Auto Group.
4: Hi, I'm Realtor Sikhi. Je tusi ghar bechan ja khareedan bare soch rahe ho ta ik var mainu phone zarur karo. Main tuhanu professional advice deke tuhada ghar list karangi sirf $1000 vich. Ji haan, bilkul theek sunya. Only $4000. No hidden fees, no surprises. Call me at 647-408-7066. That is 647-408-7066. Just remember, you say sell and I say sold.
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਧੂਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਧੂਵ ਨੂੰ
5: 647-403-9-8710. License number M200-0034-50.
7: वेलकम बैक फ्रेंड्स, मैं सनी जोशी फिर से आपका स्वागत करता हूं साउथ एशियन अनलिमिटेड रेडियो पर। सवा एक का टाइम है, फ्राइडे का दिन है एंड इट्स मे 29। मे इज ऑलमोस्ट यू नो टाइम टू से गुड बाय टू मे। वी आर एंटरिंग ऑन मंडे जून एंड नीलम सुधो मॉर्गेज अलायंस की मॉर्गेज क्वीन हमारे साथ हैं। वी हैव अ लॉट and lots of things to discuss and overall जो कुछ mortgage trends की खबरें आई हैं, Canadian mortgage trend, उसको लेकर आज मैं नीलम जी को जो है पूछने वाला हूँ कई सवाल। नंबर प्लीज़ नोट कर लीजिए बिकॉज शी इज़ द एक्सपर्ट, 6477398710। नीलम जी थोड़ा स्वागत है।
8: थैंक यू सर, तो अपने सारे listeners प्यार भरी सत श्रीकाल एंड अ वेरी वेरी हैप्पी फ्राइडे।
7: सत श्रीकाल, हैप्पी फ्राइडे नीलम जी। हैप्पी फ्राइडे हैगा नो डाउट, वेदर्स ब्यूटीफुल नो डाउट, लेकिन जिहड़ी मैं अज सवेरे कैनेडियन मॉर्गेज ट्रेंड दी कुछ न्यूज़ दी हेडलाइंस देख रहा सी, मे बी यू कैन पुट सम लाइट इनटू इट कि हाउ डू यू सी दिस। सो द फर्स्ट वन सेज कैनेडा डिप्स इनटू टेक्निकल रिसेशन फर्स्ट टाइम सिंस 2020। द सेकंड वन सेज बैंक ऑफ कैनेडा says markets more vulnerable to sharp correction. Canada's current account deficit surged in the first quarter as imports have risen and housing starts held back by regulatory conditions, structural factors. CMHC keh reha, Supreme Court of Canada refuses to hear indigenous land appeal. Okay, overall what I'm trying to get at with these reports is that the reports don't sound summer-like.
8: They don't sound positive at all.
7: Yeah. So, what do you think we should do? What is it that we should not do at the present moment?
8: Correct. That's honestly very nice question. Hmm. And people do want to know.
7: Yes.
8: This particular market, no doubt, at the moment, it is down for those people who have already made a wrong decision in the past.
7: Hmm.
8: ਭਾਵੇਂ ਉਹਨਾਂ ਦੇ ਡਿਸੀਜਨ ਉਹ ਆਪਣੇ ਗਲਤ ਸੀ ਜਾਂ ਦੇ ਵਰ ਫੋਰਸਡ ਇਨਟੂ ਇਟ ਉਸ ਡਿਸੀਜਨ ਨੂੰ ਗਲਤ ਬਣਾਉਣ ਚ।
7: ਆਰ ਯੂ ਟਰਾਈਂਗ ਟੂ ਸੇ ਕਿ ਜਿਹੜਾ ਬਾਇਰ ਸੀ ਹੀ ਵਾਸ ਇਨਫਲੂਐਂਸਡ ਬਾਈ?
8: Absolutely.
7: Okay.
8: You snatched the word out of my mouth. I never wanted to say it, but
7: yeah.
8: Exactly.
7: Yeah.
8: ਮੈਂ ਅਗਰ ਕਲਿਸ ਤੇ ਖੜੀ ਹਾਂ, I can enjoy the air and feel the breeze.
7: Hmm.
8: Or I can see people down walking nicely and jump from the cliff.
7: Hmm.
8: ਸੋ ਡਿਸੀਜਨ ਜਿਹੜਾ ਐਟ ਦੀ ਐਂਡ ਹੁੰਦਾ ਇਟਸ ਯੋਰਸ
7: ਐਗਜ਼ੈਕਟਲੀ
8: ਦੂਜੀ ਸਿਚੁਏਸ਼ਨ ਚ ਆਈ ਵਾਸ ਜਸਟ ਸਟੈਂਡਿੰਗ ਐਟ ਦ ਕਲਿਫ ਇੰਜੋਇੰਗ ਦੀ ਵੈਦਰ ਇੰਜੋਇੰਗ ਵਾਚਿੰਗ ਪੀਪਲ ਪਿੱਛੋਂ ਦੀ ਐਕਸੀਡੈਂਟਲੀ ਕੋਈ ਆਇਆ ਮੈਨੂੰ ਪੁਸ਼ ਕਰਤਾ ਜਾਂ ਕਿਸੇ ਨੇ ਜਾਮ ਕੇ ਪੁਸ਼ ਕਰਤਾ ਜਸਟ ਟੂ ਗੈਟ ਸਮਥਿੰਗ ਆਊਟ ਆਫ ਇਟ
7: ਜੀ ਜੀ
8: ਤੁਹਾਡੀ ਜਸਟ ਮੇਕ ਅ ਮਿਕੀ ਆਊਟ ਆਫ ਇਟ ਸੋ ਉਸ ਸਿਚੁਏਸ਼ਨ ਚ ਜੇ ਤਾਂ ਤੁਹਾਨੂੰ ਫੋਰਸ ਕੀਤਾ ਗਿਆ ਸੀ ਪਰ ਡਿਸੀਜਨ ਫਿਰ ਵੀ ਤੁਹਾਡਾ ਸੀ ਤਾਂ ਇਟਸ ਯੋਰ ਫਾਲਟ ਅੱਜ ਉਹਦਾ ਭੁਗਤਾਨ ਤੁਸੀਂ ਭੁਗਤਦੇ ਪਏ ਹੋ 2021 ਚ ਭੇਡ ਚਾਲ ਬੜੀ ਚੱਲੀ ਸੀ ਉਹਦੇ ਚ ਸੀਗਾ ਕਿ ਯੂ ਨੋ ਵਟ ਅੱਜ ਘਰ ਲੈ ਲਓ ਪਤਾ ਨੀ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ
7: ਜਿਹੜਾ
8: ਉਦੋਂ ਮਿਲੀਅਨ ਨੂੰ ਮਿਲਦਾ ਸੀ ਤੁਸੀਂ ਸੋਚਦੇ ਸੀ ਇੰਨੇ ਹੋਰ ਦੇਖੋ 6 ਮਹੀਨੇ 1.2 ਦਾ ਹੋ ਜਾਣਾ ਸਾਲ ਉਹਨੇ 1.9 ਦਾ ਹੋ ਜਾਣਾ ਇੱਕ ਸੇਇੰਗ ਸੀ ਐਟ ਦੈਟ ਟਾਈਮ ਜੋਸ਼ੀ ਸਾਹਿਬ ਕਿ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਹੈ ਬੱਚੇ ਜਦੋਂ ਇਹ ਗਰੋ ਹੋਣਗੇ ਦੇ ਵਿਲ ਨਾਟ ਬੀ ਏਬਲ ਟੂ ਬਾਈ ਦੀ ਹਾਊਸ ਇਹ ਸਾਰੇ ਆਪਣੇ ਪੇਰੈਂਟਸ ਦੀ ਹੀ ਹੈਰੀਟੇਜ ਤੇ ਰਹਿਣਗੇ ਪਰ ਇਹ ਦੇ ਵਿਲ ਨਾਟ ਬੀ ਕਿਉਂਕਿ ਘਰਾਂ ਦੀ ਅਫੋਰਡੇਬਿਲਿਟੀ ਨਹੀਂ ਹੋਣੀ ਉਹ ਚੀਜ਼ਾਂ ਸੋਚ ਕੇ ਲੋਕਾਂ ਨੇ ਜਿਹੜੀ ਆਪਣੀ ਐਕੁਇਟੀ ਆਪਣੇ ਘਰਾਂ ਚੋਂ ਕਢਾ ਕਢਾ ਕੇ ਦੂਜੀ ਇਨਵੈਸਟਮੈਂਟ ਪ੍ਰਾਪਰਟੀਆਂ ਬਾਈ ਕੀਤੀਆਂ ਸੀ
7: ਐਗਜ਼ੈਕਟਲੀ
8: ਯੈਸ ਕਰੈਕਸ਼ਨ ਆਈ ਮਾਰਕੀਟ ਮਾਰਕੀਟ ਵੈਂਟ ਡਾਊਨ ਸੋ ਉਹ ਸੀਗੀ ਜਿਹੜੀ ਰੋਂਗ ਡਿਸੀਜਨ ਸੀਗੀ ਐਟ ਦ ਮੋਮੈਂਟ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਵਾਂਟ ਟੂ ਸਟੈਪ ਇਨ ਦੀ ਰੀਅਲ ਸਟੇਟ ਮਾਰਕੀਟ ਦੇ ਆਰ ਮੋਰ ਦੈਨ ਵੈਲਕਮ ਬਿਕੋਜ਼ ਦੇਖੋ ਜੇ ਤੁਸੀਂ ਬੜੇ ਸਾਲ ਪੁਰਾਣੀਆਂ ਗੱਲਾਂ ਸੋਚੋ ਜਿਹੜੇ ਸਾਡੇ ਪੇਰੈਂਟਸ ਸੀਗੇ ਉਹ ਉਸ ਟਾਈਮ ਦੇ ਉੱਤੇ ਕਿੱਲਿਆਂ ਦੇ ਹਿਸਾਬ ਦੇ ਨਾਲ ਜ਼ਮੀਨ ਲੈ ਲੈਂਦੇ ਸੀਗੇ ਅੱਜ ਦੇਰ ਇਜ਼ ਨੋ ਸੱਚ ਥਿੰਗ ਤੁਸੀਂ ਕਿੱਲੇ ਛੱਡ ਕੇ ਤੁਸੀਂ ਥੋੜੀ ਜਿਹੀ ਜ਼ਮੀਨ ਵੀ ਨਹੀਂ ਲੈਣ ਦੇ ਕਾਬਲ ਕਿਉਂ ਉਹ ਭਾਅ ਮਹਿੰਗੇ ਹੋ ਗਏ ਜਿਹੜੀ ਮਾਰਕੀਟ ਫਲਕਚੁਏਟ ਹੁੰਦੀ ਹੈ ਜ਼ਰੂਰ ਹੁੰਦੀ ਹੈ ਜਿਹੜੀ ਹਿਸਟਰੀ ਦੇਖੋ ਜਿਹੜੀ ਅੱਜ ਤੋਂ ਮੈਂ ਆਪਣੀ ਆਪਣੀ ਐਗਜ਼ਾਮਪਲ ਦਿੰਦੀ ਹਾਂ ਪਰਸਨਲੀ ਮੇਰੇ ਡੈਡ ਨੇ ਮਕਾਨ ਲਿੱਤਾ ਸੀ 1960 ਚ
7: ਜੀ
8: 5000 ਪਾਉਂਡ ਦਾ ਉਹ ਅੱਜ ਤੋਂ 20 ਸਾਲ ਹੋ ਗਏ 20 ਸਾਲ ਵਿਕੇ ਨੂੰ ਹੁਣ ਹੋ ਗਏ ਤੇ ਉਹ ਵਿਕਿਆ ਸੀ 1,40,000 ਦਾ
7: ਜੀ
8: ਸੋ ਮਾਰਕੀਟ ਡੂ ਫਲਕਚੁਏਟ ਪਰ ਜਿਹੜੀ ਰੀਅਲ ਸਟੇਟ ਹੈ ਇਟ ਨੈਵਰ ਗੋਜ਼ ਡਾਊਨ ਐਟ ਦੀ ਐਂਡ ਯੈਸ ਅਪ ਐਂਡ ਡਾਊਨ ਚਾਂਸਿਸ ਹੁੰਦੇ ਪਰ ਐਟ ਦ ਮੋਮੈਂਟ ਇਟਸ ਦ ਬੈਸਟ ਮਾਰਕੀਟ ਫੋਰ ਬਾਇਰਸ ਇਫ ਦੇ ਵਾਂਟ ਟੂ ਐਂਟਰ ਇਨ ਦ ਮਾਰਕੀਟ ਸੋ ਇਨ ਬਿਫੋਰ ਇੰਟਰਸਟ ਰੇਟ ਉੱਪਰ ਜਾਣ ਵਿਚ ਇਜ਼ ਮੋਰ ਚਾਂਸਿਸ ਆਰ 10% ਰੇਟ ਉੱਪਰ ਜਾਣਗੇ 0.25% ਮੋਸਟ ਆਫ ਦ ਚਾਂਸਿਸ ਆਰ ਯੈਸ ਰਾਈਟ ਜੇ ਤੁਸੀਂ ਸੋਚ ਰਹੇ ਹੋ ਘਰ ਲੈਣ ਦੀ ਤੁਸੀਂ ਲੋਕ ਕਰਾ ਸਕਦੇ ਹੋ ਐਟ ਦ ਮੋਮੈਂਟ ਰੇਟ ਆਪਾਂ 120 ਦਿਨ ਵਾਸਤੇ ਤੁਹਾਡੇ ਲਈ ਉਹ ਰੇਟ ਹੋਲਡ ਕਰ ਸਕਦੇ ਹਾਂ ਜਾਂ ਈਵਨ ਮੋਰ ਜੇ ਤੁਸੀਂ ਇਫ ਯੂ ਆਰ ਥਿੰਕਿੰਗ ਪਲੈਨਿੰਗ ਟੂ ਮੂਵ ਇਨ ਟੂ ਦਿਸ ਮਾਰਕੀਟ ਔਰ ਐਟ ਦ ਮੋਮੈਂਟ ਦੇ ਘਰ ਸਸਤੇ ਨੇ ਤਾਂ ਜੇ ਘਰ ਬਿਫੋਰ ਮਹਿੰਗੇ ਹੋ ਜਾਣ ਯੂ ਸ਼ੁਡ ਸਟੈਪ ਇਨ ਦ ਮਾਰਕੀਟ
7: ਜੀ ਜੀ
8: ਉਹਦੀ ਮੋਰਗੇਜ ਦਾ ਆਪਾਂ ਤੁਹਾਨੂੰ ਯੂ ਨੋ ਆਪਾਂ ਸਮ ਹਾਊ ਮੋਰਗੇਜ ਦੇ ਇਲਾਜ ਹਰ ਇੱਕ ਤਰ੍ਹਾਂ ਦਾ ਮੋਰਗੇਜ ਦਾ ਇਲਾਜ ਹੁੰਦਾ ਉਹ ਤਾਂ ਹੁੰਦਾ ਜੇ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਜੇ ਪ੍ਰੋਪਰਟੀ ਹੈ ਨਹੀਂ ਤਾਂ ਤੁਸੀਂ ਯੂ ਕੈਨ ਇਫ ਯੂ ਆਰ ਜਸਟ ਐਨ ਵਿੰਡੋ ਵਾਚਰਸ ਸਾਈਡ ਵਾਚਰਸ ਦੈਨ ਨਥਿੰਗ ਹੈਪਨਸ ਕਿ ਸ਼ਾਇਦ ਦੋ ਜੇ ਸ਼ਾਇਦ ਉਦੋਂ ਜੇ ਸ਼ਾਇਦ ਨੋ ਅਨਲੈਸ ਯੂ ਸਟੈਪ ਇਨ ਅਦਰ ਦੈਨ ਦੈਟ ਕੁਛ ਹੋਣ ਨਹੀਂ ਵਾਲਾ
7: ਜੀ
8: ਮੇਰੀ ਪਰਸਨਲੀ ਮੈਂ ਕੀ ਕਹਿਣਾ ਚਾਹੁੰਦੀ ਹਾਂ ਅੱਜ ਮੇਰਾ ਮੈਸੇਜ ਹੈ ਇਫ ਯੂ ਆਰ ਫਸਟ ਟਾਈਮ ਬਾਇਰ ਤੁਸੀਂ ਮੇਰੀਆਂ ਸਰਵਿਸਿਜ ਯੂਜ ਕਰਦੇ ਹੋ ਜਾਂ ਫੋਨ ਕਰਦੇ ਹੋ ਮੇਰੇ ਰੀਅਲ ਟਰਮ ਦੇ ਨਾਲ ਗੱਲ ਕਰਦੇ ਹੋ ਮੇਰੇ ਨਾਲ ਗੱਲ ਕਰਦੇ ਹੋ ਐਂਡ ਏ ਸਕਸੈਸਫੁਲ ਡੀਲ ਕੱਲ ਪਰਸੋਂ ਸ਼ੋ ਹੈ ਦਲਜੀਤ ਦੋਸਾਂਝ ਦਾ ਤਾਂ ਮੈਂ ਉਹਨਾਂ ਨੂੰ 2 ਟਿਕਟਾਂ ਦੋਨੋਂ $500 ਦੀਆਂ
7: ਵਾਓ
8: ਗਿਵ ਦੈਟ I'll give that gift to that person.
7: Kya baat hai. Main number thoda dama 6477398710 Diljit Dosanjh ki 2 tickets dene wali hain. Neelam ji aapne karna hai call 6477398710. Who doesn't want to go and see Diljit Dosanjh? Ji Neelam ji.
8: So that's about it. Tusi tada morbi da koi bhi concern hai. Main last message ko call karna chahungi jinna ne pehla ਪਰਚੇਸ ਕੀਤੀ ਹੋਈ ਹੈ ਬਿਲਡਰ ਪਰਚੇਸ ਕੀਤੀ ਹੋਈ ਹੈ ਦੇ ਆਰ ਫਾਲਿੰਗ ਅਪਾਰਟ ਬਿਕੋਜ਼ ਜਿਹੜੀਆਂ ਅਪਰੇਜ਼ਲਸ ਨੇ ਉਹ ਪੂਰੀਆਂ ਨਹੀਂ ਆਉਂਦੀਆਂ ਪਈਆਂ ਛੋਟੀ ਛੋਟੀ ਪਰਚੇਸ 6-7-8 lakh ਦੀ ਪਰਚੇਸ ਦੇ ਉੱਤੇ 100-200-300 ਦੀ ਸ਼ੋਰਟ ਫਾਲ ਆਉਂਦੀ ਪਈ ਹੈ ਭਾਵੇਂ ਉਹ ਸ਼ੋਰਟ ਡੀਲ ਹੈ ਭਾਵੇਂ ਉਹ ਕਨਵੈਨਸ਼ਨਲ ਦੋਨੋਂ ਸਾਈਡ ਦੋਨੋਂ ਜਗ੍ਹਾ ਤੇ ਬੈਂਕ ਜਿਹੜੇ ਨੇ ਉਹ ਅਪਰੇਜ਼ਲ ਕਰਾਉਂਦੇ ਪਏ ਆ ਭਾਵੇਂ ਉਹ ਏ ਲੈਂਡਰ ਭਾਵੇਂ ਬੀ ਹੈ ਭਾਵੇਂ ਉਹ ਪ੍ਰਾਈਵੇਟ ਹੈ ਉਹਦੇ 'ਚ ਤੁਸੀਂ ਬਚ ਕਿੱਦਾਂ ਸਕਦੇ ਹੋ potentially chances are if the builder di blanket hai kisi bank nal aur jadon tusi book rahe si ਤੇ ਬਿਲਡਰ ਨੇ ਤੁਹਾਨੂੰ ਕੋਂਡੋ ਗਾਈਡਲਾਈਨ ਦੀ ਡਾਕੂਮੈਂਟੇਸ਼ਨ ਨਹੀਂ ਦਿੱਤੀ ਸੀਗੀ
7: ਜੀ
8: ਅਗੇਨ ਵਟ ਐਵਰ ਦਾ ਕੁਐਸਚਨ ਇਜ਼ ਇਫ ਦਿਸ ਇਜ਼ ਅ ਸਕਸੈਸਫੁਲ ਡੀਲ ਤੁਸੀਂ ਮੈਨੂੰ ਕਨਫਰਮ ਕਰ ਦਿਓ ਕਿ ਯੈਸ ਆਪਾਂ ਘਰ ਲੈ ਲੱਗੇ ਆਪਾਂ ਐਂਡ ਮੋਰਗੇਜ ਕਰਾਉਣ ਦਾ ਵਨ ਔਰ ਦੀ ਜਿਹੜੀ ਵੀ ਟ੍ਰਾਂਜੈਕਸ਼ਨ ਕੰਪਲੀਟ ਕਰਨੇ ਮੇਰੀ ਵੱਲੋਂ ਦੋ ਟਿਕਟਾਂ ਦਲਜੀਤ ਦੋਸਾਂ ਦੀਆਂ ਸੰਡੇ ਵਾਸਤੇ ਐਬਸੋਲਿਊਟਲੀ ਫ੍ਰੀ
7: ਦੇਰ ਯੂ ਗੋ ਦੋਸਤੋ ਨਾਟ ਓਨਲੀ ਆਪਕੀ ਕਿਉਂਕਿ ਦੇਖੀਏ ਮੋਰਗੇਜ ਕੁਈਨ ਨੀਲਮ ਸਦੋਵ ਜੀ ਕੇ ਸਾਥ ਜਾਣੇ ਕਾ ਫਾਇਦਾ ਯੇ ਹੋਤਾ ਹੈ ਏਕ ਨਹੀਂ ਅਨੇਕ ਫਾਇਦੇ ਹੋਤੇ ਹੈ ਏਕ ਤੋ ਭਾਈ ਆਪਕੋ ਪਤਾ ਹੋਤਾ ਹੈ ਕਿ ਏਕ ਵਾਰ ਨੀਲਮ ਜੀ ਨੇ ਕਮਿਟਮੈਂਟ ਕਰ ਦੀ ਨਾ ਫਿਰ ਤੋ ਯੇ ਖੁਦ ਕੀ ਵੀ ਨਹੀਂ ਸੁਣਤੀ ਐਂਡ ਸ਼ੀ ਇਜ਼ ਅ ਸਟ੍ਰੇਟ ਸ਼ੂਟਰ ਨੋ ਗਿਮਿਕਸ ਨਥਿੰਗ ਕਹਿ ਦਿਆ ਹੋ ਜਾਏਗਾ ਤੋ ਮਤਲਬ ਹੋ ਜਾਏਗਾ ਉਸਮੇ ਫਿਰ ਕੋਈ ਵੋ ਵਾਲੀ ਬਾਤ ਨਹੀਂ ਹੋਤੀ ਕਿ Yeah, no ifs, no buts. And that is exactly how Neelam ji works. Uske upar se hamare do listeners ke liye opportunity hai. $500 ki ye ticket hai Diljit Dosanjh ke show ki. You could be the person. 6477398710. Call Neelam ji. And ho sakta hai bhai, ek taraf aapke ghar ki chabiyan aapke haath mein. Dusri taraf Diljit Dosanjh, superstar Diljit Dosanjh ka show aap enjoy karoge. 6477398710. Bahut bahut shukriya Neelam ji.
8: Thank you, sir. Have a wonderful weekend.
7: You too. Mortgage Queen Neelam Sadov, 647-739-8710, 647-739-8710. Agar Diljit Dosanjh ka show aapne dekhna hai, parson hai, I believe the show, Neelam Sadov ji ko abhi ke abhi call kar lijiye. Mortgage Alliance, Neelam Sadov, Mortgage Queen, she's giving away two tickets, 647-739-8710, 647-739-8710. Diljit Dosanjh ki show ki tickets Neelam ji ke haath mein hain. Lata ji and Amitabh Bachchan ki awaaz mein, Javed Akhtar ke lyrics, Shiv Hari ke music and hamare listener ki request, ye kahan aa gaye hum. Enjoy. I'll be back.
9: Main aur meri tanhai aksar ye baatein karte hain. Tum hoti to kaisa hota? तुम ये कहती तुम वो कहती तुम इस बात पे हैरान होती तुम उस बात पे कितनी हंसती तुम होती तो ऐसा होता तुम होती तो वैसा होता मैं और मेरी तन्हाई अक्सर ये बातें करते हैं

0: के मोहम्मद सलमान।
1: मॉर्गेज हो तो वही जो आपके लिए हो सही,
0: मॉर्गेज वही जो आपके लिए सही।
2: कॉल मोहम्मद सलमान एट 437-237-8888। इट्स 437-237-8888। लाइसेंस नंबर 12458। पाकिस्तान के नंबर वन डेवलपर HMR ग्रुप आपके लिए ला रहे हैं कराची में HMR वाटर फ्रंट। इस प्रोजेक्ट के हवाले से एक्सक्लूसिव इवनिंग संडे 7 जून शाम 5 से 9 बजे तक हिल्टन गार्डनिंग 1870 मैथिसन बुलेवार्ड मिसिसागा में। इस लग्जरी वाटर फ्रंट लिविंग की डिटेल के लिए कराची से HMR की टीम यहां तशरीफ ला रही है। लेट्स कनेक्ट, इनोवेट एंड शेप प्रॉस्परस फ्यूचर टुगेदर। आपको इस एक्सक्लूसिव मीट एंड ग्रीट में शिरकत की दावत दी जाती है। रजिस्ट्रेशन के लिए HMRwaterfrontcanada.com पे लॉगिन हो या मजीद मालूमात के लिए कॉल कीजिए नजमा मलिक 6478241485 या फरहान अंसार 6479190645। मेटा फर्नीचर होलसेल गैलरी। अगर आप ब्रांड न्यू पायदार और लेटेस्ट डिजाइन के फर्नीचर की तलाश में हैं, तो मेटा फर्नीचर आपकी तमाम जरूरियात को पूरा करता है। बेहतरीन क्वालिटी और प्राइस की गारंटी। मिसिसागा, ब्रामटन, स्कारब्रो और कैम्ब्रिज की चारों लोकेशंस पर ब्रांडेड ट्रेडिशनल और हाई एंड फर्नीचर की बेहतरीन वैरायटी। फ्लोर मॉडल्स पर स्पेशल डिस्काउंट। दूसरे स्टोर से 10-30% तक डिस्काउंट मॉडल नंबर की गारंटी के साथ। चारों लोकेशंस के लिए एक ही नंबर 4169012810। इट्स 4169012810। यो लॉगिन हो metafurniture.com। हर हफ्ते स्पेशल डील्स का फायदा उठाइए। मेटा फर्नीचर, हर तरह का फर्नीचर होलसेल प्राइस पर।
3: जी जनाब, मेटा फर्नीचर होलसेल गैलरी की 5वीं लोकेशन जो कि लंदन में है, 3075 वंडरलैंड रोड साउथ यूनिट डी। कल इसकी जो है वो ओपनिंग होने जा रही है, ग्रैंड ओपनिंग होने जा रही है दोपहर 12 बजे। इनकी मिसागा लोकेशन 3050 वेगा बुलेवार्ड, 295 क्वीन स्ट्रीट ईस्ट ब्रामटन, 1319 कैनेडी रोड स्कारब्रो और 30 पाइन बुश रोड कैम्ब्रिज। आपका शुक्रिया मेटा, सब हमेशा अदा करते हैं कि आपके तावन से ही 1, 2, 3, 4 और 5 लोकेशन हो गई हैं। मेटा फर्नीचर डॉट कॉम इनकी वेबसाइट है। 4169012810 हफ्ते का नंबर है। आपको ब्रांडेड फर्नीचर चाहिए, किसी किस्म का फर्नीचर चाहिए, 10-30% फॉर श्योर जेन्युइन डिस्काउंट आपको मिलेगा, क्योंकि डायरेक्ट इंपोर्ट करते हैं इसलिए आपको ये डिस्काउंट दे सकते हैं। कोई गिमिक नहीं है, वेरी जेन्युइन। और पांचों लोकेशंस पे जनाब, अब क्योंकि उनकी ग्रैंड ओपनिंग लंदन ओंटारियो के लिए लोकेशन की है, तो सभी लोकेशन पे स्पेशल डिस्काउंट है। क्या स्पेशल डील है, मेरे साहब हमारे साथ मौजूद है, मजीद डिटेल उन्हीं से लेंगे। मेरे साहब, वेलकम यू इन वेरी पाकिस्तान टोरंटो।
4: थैंक यू भट्टी साहब, और रेडियो सुनने वाले सभी बहन भाइयों को भी मेरी गुड इवनिंग, नमस्कार, आदाब, सत श्री अकाल। बिल्कुल, कहते हैं ना, शुक्र तो ऊपर वाले का भी करना चाहिए, और ऊपर वाला जो है वो एक निराकार रूप होता है, किसी ने देखा नहीं उसे, लेकिन आप इंसानों में, मेरे बहन भाइयों सभी में बसता है, मेरे में, आप में, सभी में उसका रूप है। तो शुक्र के बगैर तो हर सांस ही उसके ऊपर वाले की मेहरबानी से हो रही है। और जो हमारा, जो जब इस जगत में आए तो ये बहन भाइयों को साथ ना मिलता, प्यार ना मिलता, तो कोई भी मैं भी आप भी हम कोई कामयाब ना होते जब हमें कम्युनिटी का साथ ना मिलता। तो जब भट्टी साहब आपसे लोग जुड़े, हम भट्टी साहब से जुड़े, फिर आप हमारे से जुड़े, इसी तरह और कोई बिजनेस में, कोई बहन किसी काम में है, कोई बहन भाई कोई कुछ कर रहा है, कोई बहन भाई जॉब कर रहा है, कुछ बिजनेस कर रहे हैं, कुछ कोई का, हर कोई किस्सा कर रहा है, तो एक दूसरे का साथ चाहिए। और हमें बड़ा मान प्राप्त हो रहा है कि जब हम भट्टी साहब से मिले, जो फिर हमारा आप एक्सटेंडेड फैमिली बन गए, फिर आपने प्यार दिया। और भट्टी साहब, जब किसी चीज को सराहा जाता है या किसी को नेगेटिविटी, दोनों काम होते हैं, आप किसी को निग्लेक्ट करते हो तो वो फिर बंदा कामयाब ही नहीं हो पाता, और जब आपको किसी को सराहते हो फिर वो आसमान की किसी ऊंचाई को छूने के लिए भी वो तैयार होता है। तो हमें, मैं ऋणी हूँ सारी कम्युनिटी का, मेरा रोम रोम ऋणी है कि आपने हमें प्यार दिया। अकेला प्यार नहीं दिया, प्यार के साथ बिजनेस दिया, बिजनेस भी दिया जिससे रोटी रोजी भी चली। तो वो फिर हमारे लिए भी है कि उस प्यार को बरकरार रखना, उस रिश्ते को निभाना। हमने भी, आप जैसे भट्टी साहब कहते हैं ना, तुम जे किसी चंगे की संगत च आते हो तो फिर चंगे ही बनते हो, मतलब अपने तुसी। तो जे तुसी कहते भी हुण मिर्चां दे विच पैरोगे तो तुहाडे च भी कड़वाहट ही आऊगी, और मिठे नाल चिमड़ोगे तो तुहाडे च भी मिठा ही निकलेगा। तो ये भट्टी साहब तुहानू सारा क्रेडिट जांदा कि तुसी, तुहाडे राही असीं, मतलब अपने सानू तुहाडे रस्ता ਤੁਸੀਂ ਪਰਮਾਤਮਾ ਨੇ ਤੁਹਾਨੂੰ ਮਿਲਾਇਆ, ਫਿਰ ਤੁਹਾਡੇ ਰਸਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਮਿਲੇ ਤੇ ਸਾਨੂੰ ਬਹੁਤ ਚੰਗਾ ਲੱਗਦਾ। ਬਿਲਕੁਲ ਰੀਜਨੇਬਲ ਅਮਾਊਂਟ ਜੋ ਹੈ ਆਪਣਾ ਮਾਰਜਨ ਹਰ ਦੁਕਾਨਦਾਰ 10-15-20% ਕਮਾ ਕੇ ਦਿੱਤਾ, ਹਮ ਵੀ ਕਮਾ ਕੇ ਦਿੱਤੇ। ਫਿਰ ਸਸਤੇ ਕੀ ਵਜ੍ਹਾ, ਜੈਸੇ ਆਪ ਬਤਾਤੇ ਹੈ ਜੀ ਵੋਲੀਅਮ ਡਿਸਕਾਊਂਟ, ਜੈਸੇ ਅਭੀ ਪਹਿਲੇ ਹਮੇ ਐਸ਼ਲੇ ਸੇ ਮਿਲਤਾ ਥਾ 10%, ਪਾਂਚਵੀਂ ਲੋਕੇਸ਼ਨ ਕਾ ਉਹਨੇ ਪ੍ਰੋਜੈਕਟਡ ਵੋਲੀਅਮ ਦੀਆ ਕਿ ਇਤਨਾ, ਔਰ ਜੈਸੇ ਉਨਕੋ ਵੀ ਪਤਾ ਹੈ ਕਿ ਅਗਰ ਇੱਕ ਲੋਕੇਸ਼ਨ ਇਤਨਾ ਕਰ ਰਹੀ ਹੈ ਤੋ ਯੇ ਇਤਨਾ ਕਰੇਗੀ, ਤੋ ਹਮੇ 2% ਡਿਸਕਾਊਂਟ ਔਰ ਬੜ ਗਿਆ। 2% US ਮੇ ਬੜਨੇ ਕਾ ਮਤਲਬ 3% ਬੜ ਗਿਆ। ਤੋ ਅਬ ਹਮੇ ਆਪਕੋ ਜੋ ਡਿਸਕਾਊਂਟ ਪਹਿਲੇ ਮਿਨੀਮਮ 10% ਸਸਤਾ ਦੇਤੇ ਜਾਂ 12-13% ਸਸਤਾ ਦੇਂਗੇ, ਤੋ ਯੇ ਲੋਕੇਸ਼ਨ ਵੀ ਤੋ ਆਪਕੀ ਵਜ੍ਹਾ ਸੇ ਚੱਲ ਰਹੀ ਹੈ, ਤੋ ਆਪਕੀ ਵਜ੍ਹਾ ਸੇ ਮਿਲ ਰਿਹਾ, ਹਮਾਰਾ ਵੋ 10-15 ਜੋ ਕਮਾ ਰਹੇ ਥੇ ਵੋ ਹੈ ਪੜਾ। ਹਾਂ, ਜੋ ਜੈਸੇ ਵੀਕਐਂਡ ਹੈ, ਅਬ ਗ੍ਰੈਂਡ ਓਪਨਿੰਗ ਹੈ, ਤੋ ਯੇ ਸਾਲੋਂ ਮੇ ਇੱਕ ਬਾਰ ਆਤੀ ਹੈ, ਤੋ ਫਿਰ ਵੋ ਨਹੀਂ ਕਮਾ ਰਹੇ, ਆਪਕੋ ਗਿਫਟ ਵੀ ਦੇ ਰਹੇ ਹੈ, ਦਿਲ ਸੇ ਦੇ ਰਹੇ ਹੈ, ਔਰ ਕਹਤੇ ਹੈ ਨਾ ਆਓ ਮੂੰਹ ਵੀ ਮਿੱਠਾ ਕਰਾਏਂਗੇ ਆਪਕੋ, ਕਹਤੇ ਹੈ ਲੰਡਨ ਮੇ ਕੱਲ ਅਗਰ 12 ਵਜੇ ਆਪ ਆਓਗੇ ਤੋ ਆਪਕੋ ਆਏ ਆਪਕੇ ਲੀਏ ਲੰਚ ਵੀ ਹੋਗਾ, ਆਪਕੇ ਲੀਏ ਚਾਏ ਪਾਣੀ ਵੀ ਹੋਗਾ, ਆਪਕੇ ਲੀਏ ਗਿਫਟ ਵੀ ਹੋਗੇ, ਲੇਕਿਨ ਸਭਸੇ ਜ਼ਿਆਦਾ ਬੜਾ ਜੋ ਆਪਕਾ ਜੋ ਆਸ਼ੀਰਵਾਦ ਮਿਲੇਗਾ ਵੋ ਬੇਸ਼ਕੀਮਤੀ ਹੈ, ਉਸੇ ਕਿਸੀ ਕੀਮਤ ਮੇ ਕਿਸੀ ਗਿਫਟ ਸੇ ਉਸੇ ਅਦਾ ਆਪਕੋ ਖੁਸ਼ ਨਹੀਂ ਕੀਆ ਜਾ ਸਕਤਾ, ਆਪਕੀ ਬਲੈਸਿੰਗ ਚਾਹੀਏ, ਆਪਕਾ ਸਾਥ ਚਾਹੀਏ, ਔਰ ਨਾਟ ਓਨਲੀ ਆਪ ਦੂਰ ਬੈਠੇ, ਮੈਨੂੰ ਪਤਾ 200 ਕਿਲੋਮੀਟਰ ਦੂਰ ਹੈ, ਮੁਝੇ ਵੀ ਆਨੇ ਮੇ 2 ਘੰਟੇ ਲੱਗ ਜਾਤੇ ਹੈ, ਆਪ ਆਏਂਗੇ ਤੋ ਆਪਕੇ ਮੁਬਾਰਕ ਕਦਮ ਮੁਝੇ ਅੱਛਾ ਲੱਗੇਗਾ, ਨਹੀਂ ਵੀ ਆ ਸਕਤੇ ਆਪ ਫੋਨ ਦੁਆਰਾ ਵੀ ਆਪਣੇ ਵਿਸ਼ੇਸ ਮੁਝੇ ਭੇਜ ਸਕਤੇ ਹੈ, ਈਮੇਲ info@middafurniture.com ਪੇ ਵੀ ਭੇਜ ਸਕਤੇ ਹੈ, ਔਰ ਕਿਸੀ ਹਮਾਰੀ ਕਿਸੀ ਔਰ ਲੋਕੇਸ਼ਨ ਪੇ ਅਗਰ ਆਪ ਆਤੇ ਹੈ ਤੋ ਵੋ ਵੀ ਆਪਕਾ ਆਨਾ ਵੀ ਤੋ ਹਮਾਰਾ ਸੌਭਾਗਯ ਹੋਗਾ। ਰਹੀ ਬਾਤ ਡੀਲੋਂ ਕੀ, ਤੋ ਮਿੱਡਾ ਫਰਨੀਚਰ ਕਾ ਫਲਾਇਰ ਹਮਾਰੀ ਵੈਬਸਾਈਟ ਪੇ ਲਗਾ ਦਿਆ ਗਿਆ ਹੈ, ਮੈਂ ਬਜਾਏ ਪ੍ਰਾਈਸ ਮੈਂ ਬਤਾ ਦਿੱਤਾ ਹੂੰ 1-2 ਪ੍ਰਾਈਸ ਜੋ ਡੀਲ ਹੈ, ਜੋ ਜੈਸੇ ਜੋ ਮੈਨੇ 2779 ਕਾ ਇੱਕ ਬੈਡ ਹਮਨੇ ਲਗਾਇਆ 1199 ਕਾ, ਆਪ ਹੀ ਟਰਾਈ ਕਰ ਲੇ ਬਾਜ਼ਾਰ ਮੇ ਕਿ ਹਮਾਰਾ ਕਿਤਨਾ ਸਸਤਾ ਹੈ। ਇਸੀ ਤਰ੍ਹਾਂ ਹਮਨੇ ਐਸ਼ਲੇ ਕਾ ਇੱਕ ਮੋਡਮੈਕ ਸੈਕਸ਼ਨਲ ਆਇਆ ਹੈ, ਵੋ ਲਗਾਇਆ ਹਮਨੇ 2399 ਕਾ, ਮਾਡਲ ਨੰਬਰ ਕੇ ਬਾਅਦ ਹਮਾਰੀ ਪ੍ਰਾਈਸਿਸ ਹੈ, ਲੈਕਰ ਵਾਲੇ ਬੈਡ, ਟਰਕਿਸ਼ ਵਾਲੇ ਬੈਡ, ਉਹ ਟੋਪ ਗ੍ਰੇਨ ਜੈਨੂਅਨ ਲੈਦਰ, ਭੱਟੀ ਸਾਹਿਬ ਲਗਾਇਆ, ਲੈਦਰ 2 ਤਰ੍ਹਾਂ ਕਾ ਹੋਤਾ ਹੈ, ਇੱਕ ਲੈਦਰ ਮੈਚ, ਇੱਕ ਆਲ ਓਵਰ ਲੈਦਰ, ਆਲ ਓਵਰ ਲੈਦਰ ਕਾ ਸੋਫਾ ਹਮਾਰਾ ਵੀ 1999 ਕਾ ਹੈ, ਲੇਕਿਨ ਹਮੇ ਵੀ $500 ਬਚਦੇ ਹੈ ਉਸਮੇ, ਕਿਉਂਕਿ ਵੋ ਕੈਪ ਲਗੀ ਰਹਤੀ ਹੈ ਕੰਪਨੀ ਕੀ ਤਰਫ ਸੇ, ਆਪ ਇਸਸੇ ਸਸਤਾ ਨਹੀਂ ਦੇ ਸਕਤੇ, ਕੋਈ ਬੜੇ ਬੜੇ ਸਟੋਰ 2500 ਕਾ ਬੇਚਤੇ, ਤੋ ਆਪਕੋ ਬਾਜ਼ਾਰ ਸੇ ਅਗਰ ਕੰਪੇਅਰ ਕਰੇਂਗੇ ਤੋ $1000 ਇੱਕ ਸੋਫੇ ਕੇ ਪਿੱਛੇ ਆਪਕੋ ਬਚਤ ਕਰਾ ਕੇ ਦੇ ਰਹੇ ਹੈ, ਤੋ ਮਾਰਬਲ ਟੇਬਲਸ ਬਹੁਤ ਸਾਰੀ ਹੈ, ਔਰ ਹਮਨੇ ਪਿਕਚਰ ਐਕਸੈਸਰੀਜ਼ ਔਰ ਗਿਫਟ ਦੇ ਰਹੇ ਹੈ ਆਪਕੋ, ਹਮਾਰੇ ਫਲਾਇਰ ਪੇ ਆਪ ਦੇਖੇਂਗੇ, ਮਾਡਲ ਨੰਬਰ ਵੀ ਲਿਖਾ ਹੋ ਸਕਤਾ, ਉਹ ਛੋਟਾ ਪੜ੍ਹਾ ਨਾ ਜਾਤਾ, ਉਹ ਜ਼ੂਮ ਕਰਕੇ ਦੇਖੇ, ਅਗਰ ਆਪਕੋ ਪਿਕਚਰੇ ਕੀ ਆਫਰ ਦੀ ਹੈ ਤੋ 3 ਤਰ੍ਹਾਂ ਕੀ, ਰਗ ਕੀ ਆਫਰ ਦੀ ਹੈ ਤੋ 3 ਤਰ੍ਹਾਂ ਕੀ, ਜੋ ਮੈਮਰੀ ਫੋਮ ਕਾ ਪਿੱਲੋ ਐਮਾਜ਼ੋਨ ਪੇ ਮਿਲਤਾ ਨਾ 149 ਕਾ, ਵੀ ਹਮ ਆਪਕੀ ਤਰਫ ਸੇ ਹਮਾਰਾ ਮਤਲਬ ਪਰਚੇਜ਼ ਲਿਖਾ ਹੋਇਆ ਕਿ 500 ਸੇ ਪਰਚੇਜ਼ ਜਹਾਂ ਤੱਕ ਇਤਨਾ, ਯਹਾਂ ਤੱਕ ਇਤਨਾ, ਯਹਾਂ ਤੱਕ ਇਤਨਾ, ਤੋ ਆਪ ਆਏ ਤੋ ਸਹੀ, ਅਜਮਾਏ ਤੋ ਸਹੀ, ਆਪਣਾ ਬਣਾਏ ਤੋ ਸਹੀ, ਹਮੇ ਬਹੁਤ ਅੱਛਾ ਲੱਗਤਾ ਹੈ, ਆਪਕੋ ਵੀ ਅੱਛਾ ਲੱਗੇਗਾ, ਔਰ ਮਿੱਡਾ ਫਰਨੀਚਰ ਅਬ ਤੋ ਕਹਤੇ ਨਾ ਵੋ ਮੂੰਹ ਤੇ ਚਾਰ ਹੀ ਲੋਕੇਸ਼ਨ
3: ਕਰੀ,
4: ਆਪਕੀ ਸੇਵਾ ਕਰ ਰਹੇ ਹੈ, 416-901-2810 416-901-2810 ਹਮਾਰਾ ਨੰਬਰ ਹੈ, ਮਿੱਡਾ MIDHA furniture.com ਸੇ ਵੀ ਆਪ ਹਮਾਰੀ ਇਨਫੋਰਮੇਸ਼ਨ ਲੈ ਸਕਤੇ ਹੈ, ਔਰ ਹਮਾਰਾ ਫਲਾਇਰ ਵੀ ਦੇਖ ਸਕਤੇ ਹੈ, ਔਰ ਇੰਤਜ਼ਾਰ ਰਹੇਗਾ ਆਪਕਾ ਕੱਲ ਹਮਾਰੀ ਗ੍ਰੈਂਡ ਓਪਨਿੰਗ, ਚੇਨ ਵਾਈਟ, ਬ੍ਰੈਂਪਟਨ, ਮਿਸੀਸਾਗਾ, ਸਕਾਰਬਰੋ ਔਰ ਕੇਮਬ੍ਰਿਜ ਔਰ ਲੰਡਨ। ਥੈਂਕ ਯੂ ਵੈਰੀ ਮਚ,
3: ਬਹੁਤ ਸ਼ੁਕਰੀਆ, ਨੈਕਸਟ ਸੈਗਮੈਂਟ ਮੈਂ ਆਪਸੇ ਬਾਤ ਕਰਤੇ ਹੈਂ, ਥੈਂਕ ਯੂ, ਬਹੁਤ ਸ਼ੁਕਰੀਆ। ਨੰਬਰ ਨੋਟ ਕੀਜੀਏ 416-901-2810 416-901-2810 middafurniture.com ਇਨਕੀ ਵੈਬਸਾਈਟ ਹੈ। ਅਜਨਾ ਪਾਕਿਸਤਾਨ ਮੇ ਮੁਲਕ ਮੇ 74,70,000 ਜਾਨਵਰ ਕੁਰਬਾਨ ਕੀਏ ਗਏ ਹੈ, ਇਸਕੀ ਤਫਸੀਲ ਬਤਾਏਂਗੇ ਥੋੜੀ ਦੇਰ ਮੇ, ਲੇਕਿਨ ਇਸ ਵਕਤ ਆਪਕੀ ਮੁਲਾਕਾਤ ਮੈਂ ਅੰਜਮ ਕੁਰੇਸ਼ ਸਾਹਿਬ ਵਾਸਤੇ ਕਰਵਾਉਣੇ ਜਾ ਰਹਾ ਹੂੰ, ਐਕਸਲੈਂਟ ਗੇਮ ਕੇ ਵਾਲੇ ਸੇ, ਹਮਾਰੀ ਕਮਿਊਨਿਟੀ ਕਾ ਇੱਕ ਜਾਣਾ ਪਹਿਚਾਣਾ ਨਾਮ ਹੈ, ਖੁਦਾ ਨਖਾਸਤਾ ਵਾ ਕਾਰ ਐਕਸੀਡੈਂਟ ਹੋ ਜਾਤਾ ਹੈ, ਨੰਬਰ ਨੋਟ ਕਰੇ 416-570-0157 416-570-0157।
5: खुदा ना करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं और मैं आपकी अपनी अंजुम कुरैशी आपकी अपनी जबान बोलती हूं और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है आज ही मुझे कॉल करें आपके कार एक्सीडेंट केस में आपका इन्फॉर्मेशन लेना आपका हक है 416-570-0157 416-570-0157
3: جی ہاں 416-570-0157 اس نمبر کو اپنے پاس محفوظ کیجیے. اللہ رب کریم آپ کو محفوظ رکھے, لیکن زندگی ہے, خدا نخواستہ ایکسیڈنٹ ہو جاتا ہے, آپ کال کر لیجیے اور میکسیمم کمپنسیشن آپ کو دلوا دیں گے. کیس ہمیشہ ایکسیڈنٹ کلیم کا جب کیس سیٹل ہوتا ہے اس کے بعد لیتے ہیں. بہت ہی ریناؤنڈ لا فرم, ویری ویری ریناؤنڈ لا فرم, اور بہت عرصے سے ان کے ساتھ یہ منسلک ہیں. اور اگر آپ ایکسیڈنٹ کلیم کا نام لیتے ہیں ساتھ ہی جم کری سبھا کا نام بھی آتا ہے, نمبر آپ نوٹ کر لیجیے 416-570-0157. خوش آمدید کہیں گے جم کری صاحب. السلام علیکم.
6: وعلیکم السلام اور تمام سننے والوں کو آداب, نمستے, ست سری اکال. ریڈیو ٹورانٹو پہ آنے کا مقصد یہ ہے کہ ہمارا پیغام دور دور تک پہنچ رہا ہے, لوگ بہت شوق سے سنتے ہیں آپ کو. اور جہاں تک ہم بات کرتے ہیں اپنے پروفیشن کی, تو ایکسیڈنٹ ایک ایسی چیز ہے جو روزانہ ہوتے رہتے ہیں. اب کیا ہوتا ہے کہ ظاہر ہے کہ آپ روزانہ اس سچویشن سے نہیں گزرتے, اور جب آپ کا کار ایکسیڈنٹ ہو جاتا ہے, جب آپ انوالو ہو جاتے ہیں, تو آپ کو یاد آتا ہے کہ میرا کوئی پڑوسی یا میرا کوئی جاننے والا یا میرا کوئی کلیگ جو ہے اس ایکسیڈنٹ میں انوالو ہوا تھا, اسے کال کر کے پوچھتے ہو کہ مجھے کیا کرنا چاہیے. ہم نے بارہا آپ کو یہ بتایا کہ کسی کا بھی کوئی ایکسیڈنٹ آپ کے لیے وہ فائدہ مند نہیں ہوتا, کیونکہ ڈیپینڈ کرتا ہے کہ آپ کی پالیسی کیسی ہے, ڈیپینڈ کرتا ہے کہ آپ کا ایکسیڈنٹ کیسے ہوا ہے. فرض کیجئے کہ آپ کا ایکسیڈنٹ ایک ہوا ہے بالکل 100% ناٹ ایٹ فالٹ, آپ کے پاس بہت سارے وٹنسز بھی موجود ہیں, پولیس آئی سین پہ اور سین پہ رپورٹ بن گئی. اس کے مقابلے میں اگر کسی کا ایکسیڈنٹ ہوا اور وہ ایٹ فالٹ تھا, اس کو ٹکٹ بھی ملی, اب آپ اسے کہہ رہے ہیں, بات کر رہے ہیں, تو وہ آپ سے کہہ رہے ہیں کہ نہیں نہیں کلیم نہیں کرنا, آپ کا انشورنس بڑھ جائے گا. تو آبویسلی کہ اگر کسی کا کار ایکسیڈنٹ ہوا ہے, اس کے فالٹ سے اس کو کیئرلیس کا ٹکٹ بھی ملا ہوا ہے, تو اس کا انشورنس بڑھنا ہی بڑھنا ہے. لیکن ڈیپینڈ کرتا ہے کہ آپ کس چیز کے لیے کس کو کال کر رہے ہیں. تو آپ کو ان دوست احباب کی ضرورت نہیں ہے جن کا ایکسیڈنٹ ہوا ہے, کیونکہ وہ آپ کو اپنے ایکسپیرینس سے یہ تو بتا سکتے ہیں کہ جی کتنے دن وہ کام پہ نہیں گئے, لیکن اپنے ایکسپیرینس سے آپ کے کیس کو کوئی مدد نہیں مل سکتی, کیونکہ قانون جو کہتا ہے آپ کی پالیسی کے مطابق ایکٹ کرتا ہے. اور ایک لوائر جب انشورنس کمپنی سے بات چیت کرتا ہے, تو لوائر کے ڈیل کرنے میں اور آپ کے ڈیل کرنے میں زمین آسمان کا فرق ہوتا ہے, کیونکہ اس نے سالہ سال ایک چیز کی تعلیم لی. اور اگر ہم بات کریں ہیموفار پریزنسکی کی, تو 27 ایئر تو مجھے ہی ان کے ساتھ ہو چکے ہیں. اور جب اتنا عرصہ جب ان کے ساتھ ہو چکا ہے, ایک پرسنل انجری لائر ہے, اور صرف پرسنل انجری ہی کرتے ہیں, پرسنل انجری بھی نہیں کرتے بلکہ صرف پرسنل انجری ہی کرتے ہیں. تو جب ایک لائر اپنے کام کو جانتا ہے, تو اس کا تجربہ آپ کے لیے بہت زیادہ فائدہ مند ہوتا ہے. جب بھی کبھی ہم لائر کی بات کرتے ہیں, سب سے پہلا دماغ میں ہمارے یہ آتا ہے کہ ہم لائر کی فیس کہاں سے دیں گے. تو انٹاریو لا کے مطابق آپ کو کسی بھی لائر کی, چاہے آپ ہمیں ہائر کریں چاہے کسی اور کو ہائر کریں, آپ کو کوئی بھی لائر کی فیس نہیں دینی پڑتی, کیونکہ یہ ایک کنٹینجنسی فیس کہلاتی ہے. یعنی کہ جب ایک لائر آپ کے کیس کو سیٹل کرے گا, تبھی جا کے وہ ایک طے شدہ پرسنٹیج آپ سے مانگے گا. جب آپ کو اتنی سہولتیں دی گئی ہے, تو آپ کو لائر کو کرنا چاہیے, ریکمینڈیڈ ہے. اور اگر آپ کا کوئی کار ایکسیڈنٹ ہوتا ہے, ایٹ فالٹ ہے, ناٹ ایٹ فالٹ ہے, میں آپ کی اپنی انجم قریشی, آپ مجھے کال کر سکتے ہیں. اور سب سے بڑی بات یہ کہ کار ایکسیڈنٹ ہونے کی صورت میں جب آپ 911 کال کرتے ہیں, پولیس آ جاتی ہے, تو ذمہ داری پولیس کی ہوتی ہے کہ رپورٹ کیسے بنے گی, کیا انویسٹیگیشن کرنا ہے. لیکن اگر آپ کو کہہ دیا جاتا ہے کہ آپ کلیوژن سینٹر چلے جائیں, تو ساری ذمہ داری آپ کی ہوتی ہے کہ آپ نے تصویریں اتارنی ہیں, آپ نے ایک دوسرے سے جو ساری انفارمیشن لینی ہے, پیار سے, محبت سے, ایک دوسرے کو غصہ کر کے, گالیاں دے کے کچھ نہیں ہوتا, ہر چیز انشورنس کور کرتی ہے. اور اس کے بعد جب آپ تصویریں اتارتے ہیں, ایک دوسرے کی انفارمیشن لیتے ہیں, اور رائٹ اوے جب آپ کلیوژن سینٹر جاتے ہیں, اس سے پہلے اپنی اسٹیٹمنٹ کو لکھ کے چار دفعہ پڑھ لیجیے کہ کوئی چیز چھوٹ نہ گئی ہو, کیونکہ ایک دفعہ جب پولیس رپورٹ ہو گئی تو ہو گئی. اور جو لوگ آپ کے پاس آتے ہیں پوچھنے کے لیے کہ آپ کیسے ہیں, وہ آپ کے بہترین وٹنس ہیں, ان سے نمبر ضرور لے لیجیے, کیونکہ بعض وقت انشورنس کمپنی وٹنس کو بہت ویلیو کرتی ہے. میرا کام آپ تک اویئرنیس پہنچانا, آپ کا کام ان باتوں کو یاد رکھنا. 416-570-0157 میرا نمبر ہے. کسی بھی کار حادثے کی صورت میں آپ انجم قریشی کو کال کر سکتے ہیں. بہت شکریہ.
3: تھینک یو ویری مچ انجم قریشی صاحب. منڈے انشاءاللہ آپ سے بھی بات کرتے ہیں. تھینک یو. نمبر نوٹ کیجیے 416-570-0157. ریڈیو پاکستان ٹورانٹو سی ایم آر 101.3 ایف ایم. ہمارے اسٹوڈیوز میں رابطہ کے نمبر 416-593-0003. لیے چلیں گے آپ کو کینیڈین انگلش ہیڈ لائنز کی طرف, جو آپ کے لیے پیش کرتی ہیں وانی.
7: Good evening. You're listening to Radio Pakistan Toronto. This is me, Vani, with local updates. Six dogs were rescued from a Scarborough House fire late Friday afternoon. Security experts say it's time to update and strengthen the training required for more than 150,000 licensed private security guards in Ontario as retail theft spikes. Toronto Police says they are not investigating the nearly two-week disappearance of a 14-year-old girl criminally. A second teen has been charged in connection with a pair of shootings at synagogues in Vaughan and Toronto earlier this year. Family grieves as Kenneth Law pleads guilty to aiding 14 suicides in Ontario. Georgetown man charged in sexual assault investigation. Canadian Prime Minister Mark Carney meets Chinese Foreign Minister in Ottawa for the first time in 10 years. Barrie Police arrests suspect after man found on ground with fatal stab wounds. The Supreme Court of Canada says its framework setting limit on delay in criminal trial is flexible enough to accommodate increasingly complicated cases. Canada Post records 205 million quarterly loss as mail volume falls, labor uncertainty cut revenue. After blue license plate reversal, critics says Ontario Premier Doug Ford in secrecy by default mode. Stay tuned on Radio Pakistan Toronto for more such updates. Good night.
3: Canadian English headlines aapke liye wani pesh kar rahi thi. Aap sun rahe Radio Pakistan Toronto CMR 101.3 FM. ٹینریز ایسوسیشن کے رپورٹ کے مطابق ملک بھر میں پاکستان میں 74,70,000 جانور قربان کیے گئے ہیں. گزشتہ سال 69,77,565 جانور قربان کیے گئے تھے. ٹینریز ایسوسیشن کے مطابق اس سال 27,50,000 گائیں اور بیل قربان کیے گئے, 42,00,000 بکرے, 5,00,000 بھیڑیں اور 25,000 اونٹ قربان کیے گئے. اس سال بیل اور گائے کے کھال کی قیمت 2,200 روپے رہی, بکرے کی کھال 600 روپے, بھیڑ کی 100 اور اونٹ کی کھال کی قیمت 2,000 روپے رہی. اور ٹینریز ایسوسیشن کے مطابق کھالوں کی مجموعی مالیت 8,67,00,000,000 روپے رہی. ویسے جو اوور آل لین دین رہا ہے وہ 650 سے 700 ارب روپے تک کا جو ہے وہ معاشی لین دین اس عید الاضحیٰ کے درمیان ہوا ہے. تو یہ کچھ انفارمیشن تھی آپ تک پہنچانی, اب آپ انتظار میں ہوں گے, آپ کو لیے چلیں گے آج کی شاعری کے سیگمنٹ کی طرف.
8: روٹھا جو ایک بار دوبارہ نہیں ملا, کیا بے وفا تھا بخت ہمارا نہیں ملا. مجھ کو بھی راس آیا نہیں دوسرا کوئی, اور اس کو بھی میرے بعد سہارا نہیں ملا. ایک بار بھول بیٹھا تھا سیلاب راستہ, دریا کو اس کے بعد کنارہ نہیں ملا. برسوں سے پھر رہا تھا میں جس کی تلاش میں, وہ مل گیا تو اس سے ستارہ نہیں ملا. ہم جانوار دیتے اسی پل, مگر ہمیں اس کی طرف سے کوئی اشارہ نہیں ملا. ایک بار ہی ہوئی تھی عدارت جدائی کی, پھر زندگی کا کوئی شمارہ نہیں ملا. بھر دیتے برف زارے محبت کو آگ سے, ارشد حسین ہم کو شرارہ نہیں ملا. برسوں سے پھر رہا تھا میں جس کی تلاش میں, وہ مل گیا تو اس سے